0: ਚੱਕਰੀ ਪਗੜੀ ਬੰਦਰੇ ਬਾਬੂ ਹਾ ਬਾਬਾ ਦੂਰੇ ਇਹ ਬਾਬਾ ਦੂ ਚੱਕਰੀ ਪਗੜੀ ਫੰਦ ਲੋ ਕਲਾ ਕੋ ਕੰਨ ਪਰ ਸੋਤੀ ਖਾ ਲੋ ਅਰੇ ਕਲਾ ਕੋ ਤਣੋ ਤਣ ਕੇ ਤੁਮ ਛੋਰੀ ਬੁਲਾਇਂ ਜਾਓ
1: ਰਾਤ ਰੋ ਟੂਆਲ ਘਰ ਮਿਲੇ ਚਾਹੀ ਅੜੀ
0: ਘਰ ਮਿਲੇ ਰੇ ਭਗਵਾਨ
1: ਹਾਂ ਹਾਂ